ਕਿਸੇ ਨਾ ਉਗੜੇ ਜ਼ਹਿਰ ਸ਼ਬਦੋਂ ਨੇ ਫੈਣ ਸ਼ਬਦੋਂ ਚ ਬਿਹਾ ਕਾਟਾ ਨੀ ਜੈ ਮੈਂ ਸ਼ਬਦੋਂ ਚ ਰਹਾ ਕਾਦਰ ਨੀ ਜੈ ਮੈਂ ਬੋਲੇ ਬਤਾ ਵਾਤ ਸਾਂਭੜ ਸ਼ਿਕੋਣ ਵਾਤ ਸਾਂਭੜੋ ਹਵ ਰਹੀ ਮੋਨ ਸਮਝਾ ਸ਼ਬਦੋਂ ਨੂੰ ਸ਼ੜਯੰਤਰ ਨਦੀ ਮੋਨ ਜੇ ਵੋ ਹਵੇ ਕੋਈ ਮੰਤਰ